0: ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਪਿਊਸ਼ ਸੈਣੀ ਨੇ ਕਿਹਾ ਕਿ ਅਸੀਂ ਯੂਨੀਵਰਸਿਟੀ ਵਿਚ ਨਸ਼ਾ ਮੁਕਤ ਭਾਰਤ ਲਈ ਸੰਕਲਪ ਲਿਆ।
1: ਮਾਈਸੈਲਫ ਪਿਊਸ਼ ਸੈਣੀ, ਮੈਂ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦਾ ਛਾਤਰ। ਅੱਜ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੁਆਰਾ ਆਯੋਜਿਤ ਨਸ਼ਾ ਮੁਕਤ ਯੁਵਾ ਅਭਿਆਨ ਦਾ ਹਿੱਸਾ ਬਣਾ, ਜਹਾਂ ਮੈਨੇ ਮੇਰੇ ਦੋਸਤੋ ਔਰ ਮੇਰੇ ਪਿਆਰੇ ਸਹਿਪਾਠੀਓ ਨੇ ਮਿਲਕਰ ਇੱਕ ਸੰਕਲਪ ਲਿਆ, ਨਸ਼ਾ ਮੁਕਤ ਭਾਰਤ ਕੀ। ਅਬ ਹਮਾਰੀ ਇਹ ਜ਼ਿੰਮੇਦਾਰੀ ਹੈ ਕੇਵਲ ਹਮ ਖੁਦ ਨਹੀਂ ਬਲਕਿ ਆਪਣੇ ਆਸ ਪਾਸ ਕੇ ਲੋਕੋ ਔਰ ਰਿਸ਼ਤੇਦਾਰੋਂ ਕੋ ਵੀ ਇਸ ਮੁਹਿੰਮ ਮੇਂ ਜੋੜੇ ਔਰ ਇੱਕ ਵਿਕਸਿਤ ਭਾਰਤ ਕੀ ਤਰਫ ਆਗੇ ਬਢੇ।
0: ਮੋਹਾਲੀ ਸਥਿਤ ਚੰਡੀਗੜ੍ਹ ਯੂਨੀਵਰਸਿਟੀ ਵਿਚ ਵਿਦਿਆਰਥੀਆਂ ਨੇ ਨਸ਼ਾ ਨਾ ਕਰਨ ਅਤੇ ਨਸ਼ਾ ਮੁਕਤ ਭਾਰਤ ਦੀ ਸਿਰਜਣਾ ਲਈ ਨਸ਼ੇ ਵਿਰੁੱਧ ਲੜਾਈ ਵਿਚ ਦੂਜਿਆਂ ਦੀ ਮਦਦ ਕਰਨ ਦੀ ਸਹੁੰ ਚੁੱਕੀ। ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਚੰਡੀਗੜ੍ਹ ਵਿਖੇ ਨੌਜਵਾਨਾਂ ਨਾਲ ਮਿਲ ਕੇ ਇਸ ਮੁਹਿੰਮ ਦੀ ਸ਼ੁਰੂਆਤ ਮੌਕੇ ਸ਼ਮੂਲੀਅਤ ਕੀਤੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਇੱਕ ਹੈਂਡਲ ਹੈ @AIRRNU ਜਲੰਧਰ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਸਵੇਰੇ ਰਾਸ਼ਟਰਪਤੀ ਭਵਨ ਵਿਖੇ ਇਕ ਸਮਾਰੋਹ ਵਿਚ ਪ੍ਰੈਜੀਡੈਂਟਸ ਬਾਡੀਗਾਰਡ ਸੋਲਜਰਥਨ ਦਿੱਲੀ 2026 ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। ਇਸ ਮੌਕੇ ਮਿਜ਼ੋਰਮ ਦੇ ਰਾਜਪਾਲ ਜਨਰਲ ਵੀ ਕੇ ਸਿੰਘ ਵੀ ਮੌਜੂਦ ਸਨ। ਇਕ ਸੋਸ਼ਲ ਮੀਡੀਆ ਪੋਸਟ ਵਿਚ ਰਾਸ਼ਟਰਪਤੀ ਨੇ ਕਿਹਾ ਕਿ ਸੈਨਿਕਾਂ ਲਈ ਦੌੜੋ, ਸੈਨਿਕਾਂ ਨਾਲ ਦੌੜੋ ਦੇ ਫਲਸਫੇ ਤੋਂ ਪ੍ਰੇਰਿਤ ਸੋਲਜਰਥਨ ਨਾਗਰਿਕਾਂ ਅਤੇ ਹਥਿਆਰਬੰਦ ਬਲਾਂ ਵਿਚਕਾਰ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਇਕ ਵਿਲੱਖਣ ਮੰਚ ਹੈ। ਇਹ ਸਮਾਗਮ ਦੇਸ਼ ਦੇ ਸੈਨਿਕਾਂ ਦੇ ਸਮਰਪਣ, ਹਿੰਮਤ ਅਤੇ ਕੁਰਬਾਨੀ ਨੂੰ ਸ਼ਰਧਾਂਜਲੀ ਦਿੰਦਾ ਹੈ ਅਤੇ ਨਾਗਰਿਕਾਂ ਨੂੰ ਸਰਗਰਮ ਭਾਗੀਦਾਰੀ ਰਾਹੀਂ ਉਨ੍ਹਾਂ ਨਾਲ ਆਪਣੀ ਏਕਤਾ ਦਾ ਪ੍ਰਗਟਾਵਾ ਕਰਨ ਲਈ ਉਤਸ਼ਾਹਿਤ ਕਰਦਾ ਹੈ। ਅਮਰੀਕਾ ਵਿਚ ਭਾਰਤ ਦੇ ਰਾਜਦੂਤ ਵਿਨੇ ਮੋਹਨ ਕਵਾਤਰਾ ਨੇ ਕਿਹਾ ਕਿ ਜੇਕਰ ਪਾਕਿਸਤਾਨ ਆਪਸੀ ਮੁੱਦਿਆਂ ਤੇ ਭਾਰਤ ਦਾ ਸਹਿਯੋਗ ਚਾਹੁੰਦਾ ਹੈ ਤਾਂ ਉਸ ਨੂੰ ਪਹਿਲਾਂ ਆਪਣੇ ਦਹਿਸ਼ਤਗਰਦੀ ਢਾਂਚੇ ਨੂੰ ਤਬਾਹ ਕਰਨਾ ਹੋਵੇਗਾ। ਪਾਕਿਸਤਾਨ ਨੇ ਸਿੰਧੂ ਜਲ ਸੰਧੀ ਨੂੰ ਮੁਲਤਵੀ ਕਰਨ ਦੇ ਭਾਰਤ ਦੇ ਫੈਸਲੇ ਦੇ ਵਿਰੋਧ ਵਿਚ ਹਾਲ ਹੀ ਵਿਚ ਇਸਲਾਮਾਬਾਦ ਚ ਇਕ ਕਾਨਫਰੰਸ ਦਾ ਆਯੋਜਨ ਕੀਤਾ ਸੀ। ਇਕ ਨਿਊਜ਼ ਮੈਗਜ਼ੀਨ ਚ ਪ੍ਰਕਾਸ਼ਿਤ ਇਕ ਲੇਖ ਵਿਚ ਸ੍ਰੀ ਕਵਾਤਰਾ ਨੇ ਸਿੰਧੂ ਜਲ ਸੰਧੀ ਦੇ ਮੁੱਦੇ ਤੇ ਭਾਰਤ ਵਿਰੁੱਧ ਜੰਗ ਦੀ ਧਮਕੀ ਦੇਣ ਲਈ ਇਕ ਸਾਬਕਾ ਪਾਕਿਸਤਾਨੀ ਵਿਦੇਸ਼ ਮੰਤਰੀ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਵਿਰੁੱਧ ਜੰਗ ਦੀ ਧਮਕੀ ਦੇਣਾ ਅਤੇ ਘਰੇਲੂ ਨਾਕਾਮੀਆਂ ਲਈ ਭਾਰਤ ਨੂੰ ਜ਼ਿੰਮੇਵਾਰ ਠਹਿਰਾਉਣਾ ਆਪਣੀਆਂ ਅੰਦਰੂਨੀ ਸਮੱਸਿਆਵਾਂ ਤੋਂ ਧਿਆਨ ਹਟਾਉਣ ਦੀ ਪਾਕਿਸਤਾਨ ਦੀ ਨੀਤੀ ਬਣ ਗਈ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਈਰਾਨ ਖਿਲਾਫ਼ ਤਜਵੀਜ਼ਸ਼ੁਦਾ ਫੌਜੀ ਹਮਲੇ ਨੂੰ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ। ਰਾਸ਼ਟਰਪਤੀ ਟਰੰਪ ਅਨੁਸਾਰ ਇਹ ਫੈਸਲਾ ਈਰਾਨ ਅਤੇ ਕੁਝ ਪੱਛਮੀ ਏਸ਼ੀਆਈ ਦੇਸ਼ਾਂ ਦੀ ਬੇਨਤੀ ਤੇ ਗੱਲਬਾਤ ਦਾ ਮੌਕਾ ਦੇਣ ਲਈ ਕੀਤਾ ਗਿਆ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਟਰੰਪ ਨੇ ਕਿਹਾ ਕਿ ਅਮਰੀਕਾ ਫੌਜੀ ਕਾਰਵਾਈ ਲਈ ਪੂਰੀ ਤਰ੍ਹਾਂ ਤਿਆਰ ਹੈ ਪਰ ਸਮਝੌਤੇ ਦੀ ਸੰਭਾਵਨਾ ਕਾਰਨ ਹਮਲੇ ਨੂੰ ਮੁਲਤਵੀ ਕਰ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਤਜਵੀਜ਼ਸ਼ੁਦਾ ਸਮਝੌਤੇ ਵਿਚ ਹੌਰਮੂਸ ਜਲ ਮਾਰਗ ਨੂੰ ਤੁਰੰਤ ਅਤੇ ਪੂਰੀ ਤਰ੍ਹਾਂ ਖੋਲ੍ਹਣਾ ਅਤੇ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਤੇ ਰੋਕ ਸ਼ਾਮਲ ਹੈ। ਈਰਾਨ ਨੇ ਅਜੇ ਤੱਕ ਅਧਿਕਾਰਤ ਤੌਰ ਤੇ ਇਨ੍ਹਾਂ ਦਾਅਵਿਆਂ ਦੀ ਪੁਸ਼ਟੀ ਨਹੀਂ ਕੀਤੀ। ਪਹਿਲਾਂ ਸ੍ਰੀ ਟਰੰਪ ਨੇ ਚੇਤਾਵਨੀ ਦਿੱਤੀ ਸੀ ਕਿ ਜੇਕਰ ਈਰਾਨ ਜਹਾਜ਼ਾਂ ਤੇ ਹਮਲੇ ਬੰਦ ਨਹੀਂ ਕਰਦਾ ਅਤੇ ਗੱਲਬਾਤ ਲਈ ਅੱਗੇ ਨਹੀਂ ਆਉਂਦਾ ਤਾਂ ਅਮਰੀਕਾ ਫੌਜੀ ਕਾਰਵਾਈ ਤੇਜ਼ ਕਰੇਗਾ। ਨੌਜਵਾਨ ਮਾਮਲੇ ਦੇ ਖੇਡ ਮੰਤਰੀ ਡਾ ਮਨਸੁਖ ਮਾਂਡਵੀਆ ਨੇ ਅੱਜ ਨਵੀਂ ਦਿੱਲੀ ਵਿਚ 84ਵੇਂ ਸੰਡੇ ਔਨ ਸਾਈਕਲ ਸਮਾਰੋਹ ਚ ਸ਼ਿਰਕਤ ਕੀਤੀ। ਜਵਾਹਰ ਲਾਲ ਨਹਿਰੂ ਸਟੇਡੀਅਮ ਵਿਖੇ ਹੋਏ ਇਸ ਸਮਾਗਮ ਵਿਚ ਵਿਦਿਆਰਥੀਆਂ, ਫਿਟਨੈਸ ਪ੍ਰੇਮੀਆਂ, ਸਾਈਕਲ ਚਾਲਕਾਂ, ਪਰਿਵਾਰਾਂ ਅਤੇ ਨੌਜਵਾਨ NCC ਕੈਡਿਟਾਂ ਨੇ ਨਸ਼ਾ ਮੁਕਤ ਭਾਰਤ ਮੁਹਿੰਮ ਦੇ ਸਮਰਥਨ ਵਿਚ ਹਿੱਸਾ ਲਿਆ। ਭਾਰਤ ਦੀ ਤਨਵੀ ਸ਼ਰਮਾ ਨੇ ਵੀਅਤਨਾਮ ਦੀ ਗੁਇਨ ਥੁਈ ਲਿਨ ਨੂੰ ਫਾਈਨਲ ਚ 21-16 ਨਾਲ ਹਰਾ ਕੇ ਤਾਈਪੀ ਓਪਨ ਸੁਪਰ ਖਿਤਾਬ ਜਿੱਤ ਲਿਆ ਹੈ। ਇਹ ਉਸਦਾ ਪਹਿਲਾ BWF ਵਰਲਡ ਟੂਰ ਖਿਤਾਬ ਹੈ। 17 ਸਾਲਾ ਤਨਵੀ ਤਾਈਵਾਨ ਦੀ ਤਾਈ ਜ਼ੂ ਜ਼ਿੰਗ ਨੂੰ ਪਛਾੜ ਕੇ ਤਾਈਪੀ ਓਪਨ ਬੈਡਮਿੰਟਨ ਖਿਤਾਬ ਜਿੱਤਣ ਵਾਲੀ ਸਭ ਤੋਂ ਘੱਟ ਉਮਰ ਦੀ ਖਿਡਾਰਨ ਬਣ ਗਈ ਹੈ। ਉਹ 2008 ਵਿਚ ਸਾਇਨਾ ਨਹਿਵਾਲ ਤੋਂ ਬਾਅਦ ਇਹ ਖਿਤਾਬ ਜਿੱਤਣ ਵਾਲੀ ਪਹਿਲੀ ਖਿਡਾਰਨ ਵੀ ਬਣ ਗਈ ਹੈ। ਗਲਾਸਕੋ ਰਾਸ਼ਟਰਮੰਡਲ ਖੇਡਾਂ ਵਿਚ ਭਾਰਤ ਦੀ ਤਮਗੇ ਜਿੱਤਣ ਦੀ ਮੁਹਿੰਮ ਆਖਰੀ ਦਿਨ ਵਿਚ ਦਾਖਲ ਹੋ ਰਹੀ ਹੈ। ਭਾਰਤ ਨੂੰ ਜੂਡੋ ਤੇ ਟਰੈਕ ਸਾਈਕਲਿੰਗ ਰਾਹੀਂ ਤਮਗਿਆਂ ਦੀ ਗਿਣਤੀ ਵਧਾਉਣ ਦਾ ਆਖਰੀ ਮੌਕਾ ਮਿਲੇਗਾ। ਖੇਡਾਂ ਦੇ 10ਵੇਂ ਦਿਨ ਕੱਲ ਭਾਰਤ 4 ਵੱਖ ਵੱਖ ਮੁਕਾਬਲਿਆਂ ਵਿਚ 16 ਤਮਗੇ ਜਿੱਤ ਕੇ ਤਮਗਾ ਸੂਚੀ ਵਿਚ ਚੌਥੇ ਸਥਾਨ ਤੇ ਪਹੁੰਚ ਗਿਆ। ਭਾਰਤ ਨੇ ਸੋਨੇ ਦੇ 13, ਚਾਂਦੀ ਦੇ 17 ਤੇ ਕਾਂਸੀ ਦੇ 9 ਤਮਗਿਆਂ ਸਮੇਤ ਕੁੱਲ 39 ਤਮਗੇ ਜਿੱਤੇ ਨੇ। ਭਾਰਤ ਦੇ ਖਾਤੇ ਵਿਚ ਸਭ ਤੋਂ ਵੱਧ 10 ਤਮਗੇ ਮੁੱਕੇਬਾਜ਼ੀ ਤੋਂ ਆਏ ਨੇ। ਭਾਰਤੀ ਮੁੱਕੇਬਾਜ਼ਾਂ ਨੇ ਸੋਨੇ ਤੇ 7 ਤਮਗੇ ਜਿੱਤ ਕੇ ਰਾਸ਼ਟਰਮੰਡਲ ਖੇਡਾਂ ਵਿਚ ਇਤਿਹਾਸਕ ਪ੍ਰਦਰਸ਼ਨ ਕੀਤਾ ਹੈ। ਇਸ ਤੋਂ ਇਲਾਵਾ ਭਾਰਤੀ ਮੁੱਕੇਬਾਜ਼ਾਂ ਨੇ 3 ਚਾਂਦੀ ਦੇ ਤਮਗੇ ਵੀ ਜਿੱਤੇ ਨੇ। ਗਲਾਸਕੋ ਵਿਚ ਰਾਸ਼ਟਰਮੰਡਲ ਖੇਡਾਂ ਦੇ ਸਮਾਪਤੀ ਸਮਾਰੋਹ ਦੌਰਾਨ ਅਹਿਮਦਾਬਾਦ ਨੂੰ ਅਧਿਕਾਰਤ ਤੌਰ ਤੇ ਰਾਸ਼ਟਰਮੰਡਲ ਖੇਡਾਂ ਦਾ ਝੰਡਾ ਤੇ ਹੋਸਟ ਬੈਟਨ ਸੌਂਪਿਆ ਜਾਏਗਾ। ਅੰਤ ਵਿਚ ਚੋਣਵੀਆਂ ਖ਼ਬਰਾਂ ਇਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿਚ ਵਿਕਸਿਤ ਭਾਰਤ ਲਈ ਨਸ਼ਾ ਮੁਕਤ ਯੁਵਾ ਸੰਕਲਪ ਮੁਹਿੰਮ ਦੀ ਸ਼ੁਰੂਆਤ ਕੀਤੀ। ਸ੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦੈ ਅਤੇ ਇਕ